0: ਖਾਤੋਂ ਖਤਰਨਾਕ ਕਰਾਰ ਸੇਲ ਕਰਨ ਦੇ ਹੁਕਮ ਸੇਵਨ ਖਾਨ ਸੈਦਾਬਾਦ ਜਾਂਗਾਰਾ ਬੂਬਕ ਵਾਰ ਰੰਸੀ ਬੰਬਾ ਸ਼ੇਖ ਆਰਜ਼ੀ ਐਂ ਬੇਨ ਇਲਾਕਨ ਦਾ ਸਕੂਲ ਜ਼ਬੂਨ ਹਾਲ ਬਣੇ ਤਾਲਕੇ ਸੇਵਨ ਅੰਦਰ ਅਠਾਵੀ ਐਲੀਮੈਂਟਰੀ ਦੋਨੇ ਹਾਈ ਸਕੂਲ ਦੇ ਖਤਰਨਾਕ ਕਰਾਰ 184 ਪ੍ਰਾਇਮਰੀ ਸਕੂਲਾਂ ਦੀ ਇਮਾਰਤ ਨੂੰ ਖਤਰਨਾਕ ਹੋ ਜਾਣ ਸਬਬ ਸਕੂਲ ਦੇ ਮੁੰਤਕਿਲ ਕਰਨ ਦਾ ਫੈਸਲੋ ਸੁਜਾਨ ਦੂਰਿਨ ਪਾਰਾ ਸਕੂਲਾਂ ਦੇ ਇਮਾਰਤਾਂ ਦੀ ਫੌਰੀ ਤੌਰ ਤੇ ਮੁਰੰਮਤ ਕਰਾਉਣ ਜੋ ਮੁਤਾਲਬਾ
1: वगण के मुख्तलिफ शाखन में पानी खोट खिलाफ आबागढ़ सरापा एतगाज इंडस हाईवे से धरणो खावड़ शाख मुगियो शाख मीर पाल लुंडी शाख ए बन शाखन में पानी की खोट खिलाफ आबादगारन एतजाज कयो विका पुल वट इंडस हाईवे से धरणो बिहायो आबादगारन जो शाखन में पानी छोर करण जो मुतालबो
0: नसीराबाद तालके अस्पताल गैर फाल हुजण खिलाफ दाखिल दरख्वास्त ॿुधणी शफ़ाघर फाल बणाइण जो हुकुम सिंध हाई कोर्ट लाड़काणे बेंच में दाख़िल दरख़्वास्त ॿुधणी थी DHO कंबर शादात कोर्ट ऐं MS नसीराबाद अदालत में फैसलो टिनि महीननि अंदरि अस्पताल फाल करण जो हुकुम 10 सेप्टेम्बर ताईं रिपोर्ट पेश करण जी हिदायत

0: ਨਹੀਂ ਛੁਪੇ ਲੈ
1: ਦੂਰੋਂ ਦੂਰੋਂ ਸਾਨੂੰ ਦਰਸਾਉਂਦੇ ਅਸੀਂ ਬੁਲਾਈਏ ਤੇ ਨਹੀਂ ਆਉਂਦੇ
0: ਇਹ ਕਿਹੜਾ ਫਜ਼ੀਲਤ ਆ।

ਗੁਜੀਆ ਚਾਚਾ ਛਾਜੋ ਆਸਰੋ ਰੋਜ਼ ਕਿੰਗ ਨੂੰ ਆਸਰੋ ਰਤ ਜਾਨੀ ਰਤੋਂ ਅਖੜੇ ਨੇ ਮਵੇ ਤੁਹਾਰੀ ਦੇ ਹਣੇ ਸੋਚੋ ਹਾਏ ਹਾਏ ਅੱਛਾ ਯੇ ਮਾਰੇ ਸਾਥੀ ਵਾਲੇਕੁਮ ਅਸਲਾਮ ਕੈਸੀ ਹੈ ਸਿਦਰਾ ਸ਼ੋ ਔਸਮ ਆਲਵੇਜ਼ ਆਈ ਐਮ ਹਿਰਾ ਹਿਰਾ ਹਮਾਰੇ ਸਾਥੀ ਔਰ ਹਿਰਾ ਆਪਨੇ ਆਗੇ ਜੋ ਲਿਖਾਏ ਸਭ ਠੀਕ ਹੈ ਬਸ ਬਹੁਤ ਸ਼ੁਕਰੀਆ ਆਪ ਹਮਾਰੇ ਸਾਥ ਐਸੇ ਹੀ ਪ੍ਰੋਗਰਾਮ ਕੋ ਪਸੰਦ ਕਰਤੀ ਰਹੇ ਔਰ ਕਿਸ਼ੋਰ ਭਾਈ ਕਹਤੇ ਮੈਂ ਕਰਾਚੀ ਕਾ ਹੂੰ ਲੇਕਿਨ ਵੋ ਲਾਹੌਰ ਕੀ ਨਹੀਂ ਹੈ ਵੋ ਕਿਥਾਂ ਕੀ ਹੈ ਬੁਧਾਇਓ ਔਰ ਸਾਜਿਦ ਭਾਈ ਕਹਤੇ ਹਮ ਦੋਨੋ ਹਾਂ ਬਿਲਕੁਲ ਪਾਕਿਸਤਾਨੀ ਹੈ ਅੱਛਾ ਹਿਰਾ ਕਹਤੀ ਹੈ ਚਲਤੀ ਕਾ ਨਾਮ ਮਸਤੀ ਰੁਕਤੀ ਕਾ ਨਾਮ ਖਟਾਰਾ ਬਿਲਕੁਲ ਬਿਲਕੁਲ